0: ਗੁਣ ਨਾਮ ਸੁਖ ਮਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: We now bring you a beautifully sung kirtan.